0: ਅਸਲੀ ਚੀਜ਼ ਉਸੀ ਵਿੰਗ ਆਪਣਾ ਜਿਹਾ ਭਾਵ ਹੋਇਆ ਬਈ ਆਪਾਂ ਦੇਣਾ ਪੜਸੀ। ਕਈ ਵਾਰੀ ਆਪਾਂ ਲਾਲਚ ਮੈਂ ਆ ਜਾਂ ਤਾਂ ਬਿਲਕੁਲ ਉਹ ਲਾਲਚ ਮੈਂ ਆਪਾਂ ਨਹੀਂ ਆਵਾਂ ਔਰ ਕਮ ਪੀਸਾਂਗੇ ਚੱਕਰ ਮੈਂ ਆਪਾਂ ਕਈ ਵਾਰੀ ਨਕਲੀ ਚੀਜ਼ ਲਿਆਵਾਂ ਤਾਂ ਵੀ ਉਸ ਫਿਰ ਆਪਾਂ ਨੂੰ ਘਾਟੋ ਜੀ ਕੋ ਹੈ ਜ਼ਿਆਦਾ ਹੋ ਜਾਏ। ਤਾਂ ਇਹ ਕਰਕੇ ਜੱਠਾ ਆਪਣਾ ਵਿਸ਼ਵਾਸ ਵਾਲਾ ਜੋ ਕੋ ਦੁਕਾਨਦਾਰ ਹੈ ਪੁਰਾਣਾ ਦੁਕਾਨਦਾਰ ਹੈ ਜਾਂ ਫਿਰ ਜਿਕਾ ਕਈ ਜਿਕਾ ਕਹਿੰਦੇ ਅਧਿਕ੍ਰਿਤ ਜਿਕਾ ਨੇ ਆਪਾਂ ਬੋਲਾਂ ਕਿ ਜਿਕਾ ਉਹ ਸਮਾਨ ਵੇਚ ਸਕੇ ਤਾਂ ਬਾਂਕ ਨੂੰ ਹੀ ਆਪਾਂ ਲਿਆਵਾਂ ਬਿਲਕੁਲ ਪ੍ਰਮਾਣਿਤ ਚੀਜ਼ ਲਿਆਵਾਂ ਬਿੱਲ ਸਾਗੇ ਲੈ ਗਿਆ ਵਾਂ ਔਰ ਵੇਚਣ ਵਾਲੇ ਕੋਲ ਵੀ ਆਪਾਂ ਪੂਰੀ ਅੱਛੀ ਤਰ੍ਹਾਂ ਜਾਣਕਾਰੀ ਰੱਖਾਂ ਕਿ ਜਿਹੜੀ ਦੁਕਾਨ ਨੂੰ ਵੇਚਾਂ ਆ ਇੱਕਦਮ ਸਹੀ ਹੈ ਜਾਂ ਕੋਨੀ ਹੈ ਤਾਂ ਇਸੂ ਵੀ ਆਪਾਂ ਨੇ ਅੱਛੀ ਤਰ੍ਹਾਂ ਧਿਆਨ ਰੱਖਾਂ ਤਾਂ ਇਸੂ ਵੀ ਆਪਾਂ ਠੱਗੀ ਠੋਰੀ ਸੂ ਬਚ ਸਕਾਂ। ਹਾਂ ਇੰਨਾ ਸਾਗੇ ਸਾਗੇ ਕੀਮਤ ਜੀ ਹੈ ਜੀ ਅਭੀ ਆਪਾਂ ਬਾਤ ਕਰੀ ਤਾਂ ਕੀਮਤ ਜੀ ਕੋ ਹੈ ਆਪਾਂ ਨੂੰ ਕੋਈ ਲਾਲਚ ਦੇਵੇ ਤਾਂ ਬਿਲਕੁਲ ਉਹ ਲਾਲਚ ਆਪਾਂ ਨਹੀਂ ਲੈਣਾ ਚਾਹੀਏ ਕਿਉਂਕਿ ਖੇਤ ਮੈਂ ਦੇਖੋ ਜੇ ਕੋ ਭਾਵ ਚਾਲ ਤੋਂ ਹੋਵੇ ਵੀ ਭਾਵ ਮੈਂ ਆਪਾਂ ਚੀਜ਼ ਲਵਾਂ ਤਾਂ ਵੀ ਮੈਂ ਆਪਾਂ ਨੇ ਅਸਲੀ ਚੀਜ਼ ਆਪਾਂ ਨੇ ਮਿਲ ਸੀ ਤਾਂ ਇੰਗੋ ਵੀ ਆਪਾਂ ਵਿਸ਼ੇਸ਼ ਰੂਪ ਨੂੰ ਆਪਾਂ ਧਿਆਨ ਰੱਖਾਂ। ਤੋ ਕਿਸਾਨ ਬਾਈਓ ਇਹ ਜਿਹੜੀ ਸਗਲੀ ਬਾਤਾਂ ਹੈ ਆਪਾਂ ਨੇ ਜ਼ਰੂਰ ਆਪਾਂ ਨੂੰ ਧਿਆਨ ਰੱਖਣੀ ਚਾਹੀਏ ਜਿਸ ਨੂੰ ਕਿ ਆਪਣਾ ਸਾਗਿਆ ਕੋਈ ਪ੍ਰਕਾਰ ਦੀ ਕੋਈ ਠੱਗੀ ਹੈ ਜਾਂ ਕੋਈ ਬੇਈਮਾਨੀ ਹੈ ਵਾ ਆਪਾਂ ਨਾ ਵਾਰੀ ਸੋ ਆਪਾਂ ਬਚ ਸਕਾਂ ਔਰ ਕਈ ਵਾਰੀ ਆਪਾਂ ਕੀ ਹੈ ਨਕਲੀ ਖਾਦ ਖੇਤ ਮੈਂ ਕੰਮ ਮੈਂ ਲਿਆਵਾਂ ਤਾਂ ਆਪਣੀ ਫਸਲ ਵੀ ਖਰਾਬ ਹੋ ਜਾਏਗੀ ਤਾਂ ਇਸ ਨੂੰ ਵੀ ਆਪਾਂ ਨੇ ਬਚਾਵ ਰੱਖਣਾ ਹੈ। ਤੋ ਅਬ ਚੱਲਾਂ ਰਾਮ ਰਾਮ ਸਾਹ ਰਾਮ ਰਾਮ।
1: ਕਿਸਾਨ ਭਾਈ ਸੁਣ ਰਹੇ ਥੇ ਕਾਰਜਕ੍ਰਮ ਖੇਤ ਖਲਿਆਨ। ਹਮ ਆਕਾਸ਼ਵਾਣੀ ਕੇ ਕਾਟਨ ਸਿਟੀ ਚੈਨਲ ਸੂਰਤਗੜ੍ਹ ਸੇ ਬੋਲ ਰਹੇ ਹੈ। ਦਿਨ ਕਾ ਏਕ ਬਜਨੇ ਵਾਲਾ ਹੈ। ਕੁਛ ਹੀ ਪਲੋਂ ਮੈਂ ਆਪ ਸਮਾਚਾਰ ਸੁਣੇਂਗੇ।

ਆਲ ਇੰਡੀਆ ਰੇਡੀਓ ਦਾ ਸਿਰਾਇਕੀ ਪ੍ਰੋਗਰਾਮ ਹੈ। ਮੈਂ ਹਰਜੀਤ ਕੌਰ ਤੁਹਾਡੇ ਕੀਤੇ ਅੱਜ ਦਾ ਪ੍ਰੋਗਰਾਮ ਘਿਣ ਕੇ ਹਾਜ਼ਰ ਹਾਂ। ਕੁਝ ਬਾਤਾਂ ਕੁਝ ਗੀਤ, ਤੁਸਾਂ ਸਾਰੇ ਠੀਕ ਠਾਕ ਹੋਸੋ? ਤੇ ਵਾਲਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਬਹੁ ਮਜ਼ੇਦਾਰ ਗੀਤ ਨਾਲ ਕਿ ਛੂਹੇਰ ਦੇ ਪੈ ਨੇ ਰੇਲ ਗੱਡੀ ਤੇ ਆਵਣਾ ਹੈ। ਹੁਣ ਰੇਲ ਗੱਡੀ ਥੀ ਗਈ ਖਰਾਬ, ਰੇਲ ਗੱਡੀ ਲੇਟ ਥੀ ਗਈ ਤੇ ਛੂਹੇਰ ਸਾਰਾ ਕਾਵੜ ਰੇਲ ਗੱਡੀ ਤੇ ਹੀ ਕੱਢੇਂਦੀ ਪਈ ਹੈ। ਕਿ ਆਖਦੀ ਹੈ, ਨੀ ਟੁੱਟ ਜਾਏ ਰੇਲ ਗੱਡੀਏ, ਤੂੰ ਰੋਕ ਲਿਆ ਚੰਨ ਮੇਰਾ, ਵਿੱਚ ਹਿੱਕ ਝਾਂ ਤੇ ਆਦੀਏ, ਆ ਕੇ ਕਰਾਂਗੀ ਸਿਆਪਾ ਤੇਰਾ, ਨੀ ਮੈਂ ਕੀ ਸੀ ਵਿਗਾੜਿਆ ਤੇਰਾ, ਤੂੰ ਰੋਕ ਲਿਆ ਚੰਨ ਮੇਰਾ। ਇਹ ਫਿਲਮ ਗੁੱਡੀ ਦਾ ਗੀਤ ਸ਼ਮਸ਼ਾਦ ਬੇਗਮ ਦੀ ਆਵਾਜ਼ ਵਿੱਚ, ਬਹੁਤ ਵਧੀਆ ਗੀਤ ਹੈ। ਆਓ ਮਜ਼ੇ ਚਾਓ।

ਇਹ ਹੈ ਸ਼ਮਸ਼ਾਦ ਬੇਗਮ ਦਾ ਗਾਇਆ ਗੀਤ। ਫਿਲਮ ਹੈ ਗੁੱਡੀ। ਸੁਣਨ ਵਾਲਿਓ, ਬਹੁਡੀਆਂ ਤੋਂ ਗਰਮੀ ਕਿਹੜੀ ਪੈਂਦੀ ਪਈ ਏ? ਇਸ ਮੌਸਮ ਵਿਚ ਸਿਹਤ ਦੀ ਦੇਖਭਾਲ ਬਹੁਤ ਜ਼ਰੂਰੀ ਹੈ। ਇਹਦੇ ਵਾਸਤੇ ਤੁਸਾਂ ਡੀ ਵਿਚ 2-3 ਲੀਟਰ ਪਾਣੀ ਪੀਣਾ ਹੈ, ਨਾਲ ਹੀ ਨਿੰਬੂ ਪਾਣੀ, ਨਾਰੀਅਲ ਪਾਣੀ, ਸ਼ਰਬਤ, ਲੱਸੀ, ਸੱਤੂ ਘਿੰਨੋ। ਇਹ ਚੀਜ਼ਾਂ ਸ਼ਰੀਰ ਕੋ ਠੰਡ ਪਾਉਂਦੀਆਂ ਹਨ ਤੇ ਸ਼ਰੀਰ ਵਿਚ ਪਾਣੀ ਦਾ ਘਾਟਾ ਨਹੀਂ ਹੋਣ ਦਿੰਦੀਆਂ। ਇਸ ਮੌਸਮ ਵਿਚ ਘਿਓ ਤੇਲ ਵਾਲੀਆਂ ਚੀਜ਼ਾਂ ਕੋ ਨਾ ਖਾਣ ਦੀ ਸਲਾਹ ਦਿੱਤੀ ਵੇਂਦੀ ਹੈ। ਖਾਣੇ ਵਿਚ ਦਾਲ, ਰੋਟੀ, ਹਰੀ ਸਬਜ਼ੀ, ਦਹੀਂ ਘਿੰਨੋ ਤੇ ਘਰ ਵਿਚ ਸਾਰਾ ਕੋ ਤਾਜ਼ਾ ਖਾਣਾ ਖਾਣ ਕੋ ਦਿਓ। ਸੂਤੀ ਕੱਪੜੇ ਪਾਵਣ ਕੀਤੇ ਰੱਖੋ। ਦੁਪਹਿਰੀ ਘਰੋਂ ਧੁੱਪ ਵਿਚ ਬਾਹਰ ਨਿਕਲਣ ਵੇਲੇ ਸਿਰ ਕੋ ਢੱਕੋ ਤੇ ਧੁੱਪ ਦਾ ਚਸ਼ਮਾ ਲਾਉਣਾ ਨਾ ਭੁੱਲੋ। ਇਹ ਕਰਕੇ ਇੰਜ ਦੀਆਂ ਛੋਟੀਆਂ ਛੋਟੀਆਂ ਗੱਲਾਂ ਕੋ ਧਿਆਨ ਵਿਚ ਰੱਖੋ ਤੇ ਗਰਮੀ ਕੋ ਦੂਰ ਬਚਾਓ। ਤੇ ਹੁਣ ਮੈਂ ਤੁਹਾਨੂੰ ਸੁਣਵੈਂਦੀ ਹਾਂ ਗੀਤ ਛੂਹੇ ਰਾਧਾ ਹੈ। ਤੈਨੂੰ ਬੇਰੀਆਂ ਦੇ ਝੁੰਡ ਚੋਂ ਬੁਲਾਵਾਂ, ਨਿਚੋਰੀ ਚੋਰੀ ਆਜਾ ਗੋਰੀਏ। ਤੇ ਅੱਗੂ ਛੂਹੇਰ ਕੇ ਆਦੀ ਹੈ, ਦੱਸ ਕਿਹੜੇ ਮੈਂ ਬਹਾਨੇ ਆਵਾਂ ਕਿ ਬੇਰੀਆਂ ਦੇ ਬੇਰ ਮੁੱਕ ਗਏ। ਗਾਉਣ ਵਾਲੇ ਕਲਾਕਾਰ ਹਨ ਆਸਾ ਸਿੰਘ ਮਸਤਾਨਾ ਤੇ ਮਦਨ ਬਾਲਾ ਸਿੰਧੂ।

ਏ ਹਈ ਮਦਨ ਬਾਲਾ ਸਿੰਧੂ ਤੇ ਆਸਾ ਸਿੰਘ ਮਸਤਾਨਾ ਦਾ ਗਾਇਆ ਗੀਤ। ਹੁਣ ਮੈਂ ਤੁਹਾਨੂੰ ਹਸਣੇ ਹਸਾਣੇ ਦੀ ਇੱਕ ਗੱਲ ਸੁਣੇਂਦੀ ਹਾਂ। ਆਧੇ ਨੇ ਦੁੱਧ ਪੀਵਣ ਨਾਲ ਜੇ ਸਿਹਤ ਬਣਦੀ ਤਾਂ ਬਿੱਲੀ ਹੁਣ ਤੱਕ ਸ਼ੇਰ ਬਣ ਵੇਂਦੀ। ਸੈਰ ਕਰਨ ਨਾਲ ਬੰਦਾ ਪਤਲਾ ਥੀਂਦਾ ਤਾਂ ਹਾਥੀ ਦਾ ਵਜ਼ਨ ਨਾ ਘਟ ਵੇਂਦਾ। ਤੈਰਨ ਨਾਲ ਵਜ਼ਨ ਘਟਦਾ ਤਾਂ ਹਵੇਲ ਮੱਛਲੀ ਨਾ ਪਤਲੀ ਥੀ ਵੇਂਦੀ। ਰੋਜ਼ ਸਵੇਰੇ ਜਲਦੀ ਉੱਠਣ ਨਾਲ ਘਰ ਵਿੱਚ ਲਕਸ਼ਮੀ ਆਂਦੀ ਹੋਵੇ ਤਾਂ ਅਖਬਾਰ ਵੰਡਣ ਵਾਲੇ BMW ਤੇ ਨਾ ਘੁੰਮਦੇ। ਹੀ ਕਰਕੇ ਮੌਜਾਂ ਕਰੋ, ਜ਼ਿਆਦਾ ਟੈਨਸ਼ਨਾਂ ਵਿੱਚ ਨਾ ਰਹੋ। ਗਿਨੋ ਸੁਣੋ ਇਹ ਗੀਤ ਸਰਵਜੀਤ ਦੀ ਆਵਾਜ਼ ਵਿੱਚ।

ਹਈ ਸਰਵਜੀਤ ਦਾ ਗਾਇਆ ਗੀਤ। ਹੁਣ ਅਖੀਰ ਵਿੱਚ ਮੈਂ ਤੁਹਾਕੂ ਸੁਣਵੇਂਦੀ ਪਈ ਹਾਂ ਇੱਕ ਪਿਆਰ ਭਰਾ ਗੀਤ। ਇਹ ਪਿਆਰ ਜੱਡਣ ਥਿਵੇਂਦਾ ਹੈ ਨਾ, ਬਸ ਥਿਵੇਂਦਾ ਹੈ, ਪਿਆਰ ਕੀਤਾ ਨਹੀਂ ਵੇਂਦਾ। ਨਜ਼ਦੀਕੀਆਂ ਪਿਆਰ ਵਿੱਚ ਬਦਲ ਵੇਂਦੀਆਂ ਹਨ ਤਾਂ ਦੂਰੀਆਂ ਆਪੇ ਮਿਟ ਵੇਂਦੀਆਂ ਹਨ। ਇੱਕ ਬਹੁ ਪਿਆਰਾ ਗੀਤ ਇਸ ਪਿਆਰ ਤੋਂ ਚੇਤੇ ਆਂਦਾ ਪਿਆ ਹੈ। ਪਿਆਰ ਦੇ ਭੁਲੇਖੇ ਕਿੰਨੇ ਸੋਹਣੇ ਸੋਹਣੇ ਖਾ ਗਏ, ਦੂਰ ਦੂਰ ਜਾਂਦੇ ਜਾਂਦੇ ਨੇੜੇ ਨੇੜੇ ਆ ਗਏ। ਤੇ ਚਸ ਗਿੰਨੋ ਇਸ ਗੀਤ ਦੀ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਦੀਆਂ ਆਵਾਜ਼ਾਂ ਵਿੱਚ। ਇਹ ਗੀਤ ਅਸੀਂ ਗਿੱਧਾ ਹੈ ਫਿਲਮ ਗੁੱਡੀ ਤੂੰ।

ਪੰਜਾਬੀ ਫਿਲਮ ਦੇ ਇਸ ਗੀਤ ਦੇ ਨਾਲ ਹੀ ਕੁਝ ਬਾਤਾਂ ਕੁਝ ਗੀਤ ਪ੍ਰੋਗਰਾਮ ਇੱਥਾਂ ਹੀ ਖਤਮ ਥੀਂਦਾ ਹੈ। ਹੁਣ ਆਪਣੇ ਮਿੱਤਰ ਹਰਜੀਤ ਕੌਰ ਕੋ ਇਜਾਜ਼ਤ ਦੇਵੋ। ਇਸੇ ਦੀ ਇਸੇ ਟਾਈਮ ਵੱਲ ਮਿਲ ਤੂੰ।